ਕੁਰੇ ਦਸੈਤਾ ਬਾਯੂ ਸਰੀ ਹੁਣ ਗਏ ਹਨੁਮੰਤ ਸੈਤਾ ਅਕਸਮਰ ਗਰੀ ਕੁਰੇ ਹਨੁਮਾਨ ਉਤੇ ਦਿਆ ਕਾ ਸਮਾ ਸੀਤਾ ਜੀ ਕਲ ਭੇਟੀ ਫਰਕ ਨ ਘੇਰਾ ਰਾਮਚੰਦ੍ਰ ਕਾ ਪਸਮਾ ਪੁਗਨੀ ਅਕਲ ਬਲ ਥਾ ਛੈ ਨ ਇਨਕੋ ਭੁਜੋ ਸਭੈ ਬਲ ਭਨੀ